91.2 MHz ਤੇ ਤੁਸੀਂ ਹੋ ਰੇਡੀਓ ਗੁੰਜਨ ਧਰਮਸ਼ਾਲਾ ਦੇ ਨਾਲ ਤੇ ਮੈਂ ਤੁਹਾਡੀ ਰੇਡੀਓ ਦੋਸਤ ਪਿੰਕੀ ਕਾਰਜਕ੍ਰਮ ਤੁਸੀਂ ਇੰਜੋਏ ਕਰ ਰਹੇ ਹੋ ਪੰਜਾਬੀ ਗੀਤਾਂ ਦਾ ਕਾਰਜਕ੍ਰਮ ਤੇ ਆਓ ਸ਼ੋਅ ਦਾ ਸੁਣਦੇ ਨੇ ਕਾਰਜਕ੍ਰਮ ਦਾ ਅਗਲਾ ਪੰਜਾਬੀ ਗੀਤ।

ਸ਼ੋਤਾ ਮੈਂ ਤੁਹਾਡੀ ਰੇਡੀਓ ਦੋਸਤ ਪਿੰਕੀ ਹੁਣ ਲੈਣੀ ਆ ਤੁਹਾਡੇ ਤੋਂ ਇਜਾਜ਼ਤ ਪੰਜਾਬੀ ਗੀਤਾਂ ਦੇ ਇਸ ਕਾਰਜਕ੍ਰਮ ਤੇ ਫੇਰ ਮਿਲਾਂਗੇ ਸੁਣਦੇ ਰਹੋ ਰੇਡੀਓ ਗੁੰਜਨ ਧਰਮਸ਼ਾਲਾ ਗੂੰਜ ਆਪਣੇ ਪੰਨ ਦੀ।

0: ਇਹ ਤੁਹਾਂ ਸਾਰਿਆਂ ਦਾ ਆਪਣਾ ਰੇਡੀਓ ਗੁੰਜਨ ਧਰਮਸ਼ਾਲਾ। ਤੁਹਾਂ ਸਾਰਿਆਂ ਹੀ ਸੁਣਿਆ ਇਹ ਭਜਨ, ਇਹ ਫਰਮਾਇਸ਼, ਗੀਤ ਸੰਗੀਤ ਜਿਹੜਾ ਹੈ ਇਸੇ ਜ਼ਰੂਰ ਤੁਹਾਂ ਤੱਕ ਪਹੁੰਚਾ ਦੇ ਕਿ ਤੁਹਾਂ ਇਸ ਗੀਤ ਸੰਗੀਤ ਦਾ ਜਿਹੜਾ ਆਨੰਦ ਹੈ ਸਭੀ ਲੈ ਦੇ ਹੋਣੇ ਨੇ, ਕਹਿੰਦੇ ਆਪਣੇ ਜਿਹੜਾ ਘਰੇ ਦੇ ਕੰਮ ਹਨ ਸਭੀ ਜ਼ਰੂਰ ਕਰਾ ਦੇ ਹੋਣੇ ਨੇ। ਇਸੀ ਕਰਨੇ ਅਗਲੇ ਜਿਹੜਾ ਸ਼ੋਤਾ ਨੇ ਤਿੰਨਾਂ ਕਰਨੇ ਵੀ ਕਰਦੇ ਨੇ ਗੱਲਬਾਤ। ਹੈਲੋ,
1: ਨਮਸਕਾਰ ਮਹਾਰਾਜ ਜੀ।
0: ਨਮਸਤੇ ਜੀ, ਸਵਾਗਤ ਹੈ ਜੀ ਤੁਹਾਡਾ ਰੇਡੀਓ ਗੁੰਜਨ ਧਰਮਸ਼ਾਲਾ 'ਚ। ਠੀਕ ਠਾਕ ਹੈ ਨਾ?
1: ਬਿਲਕੁਲ ਮਹਾਰਾਜ ਜੀ, ਠੀਕ ਠਾਕ ਜੀ।
0: ਜੀ, ਤੁਹਾਂ ਕਿੱਥੋਂ ਤੇ ਬੋਲਾ ਦੀ, ਕਹਿੰਦੇ ਤੁਹਾਡਾ ਨਾਂ ਕੀ ਹੈ ਜੀ?
1: ਮੈਂ ਜੀ ਕਿਹੜੀ ਹੋਸਪਿਟਲ ਡਾਟ ਤੇ ਬੋਲਾ ਦਾ ਜੀ, ਮੇਰਾ ਨਾਂ ਹਰਦੇਵ ਹੈ ਜੀ।
0: ਜੀ ਹਰਦੇਵ ਜੀ।
1: ਜੀ ਮਹਾਰਾਜ
0: ਜੀ, ਤਾਂ ਹਰਦੇਵ ਜੀ ਡਾਡੇ ਦਾ ਮੌਸਮ ਕਿਆ ਬੋਲਾ ਦਾ ਇਸ ਟਾਈਮ?
1: ਇਸ ਟਾਈਮ ਜਨਾਬ ਡਾਡੇ ਦਾ ਮੌਸਮ ਵਰਖਾ ਲੱਗੀ ਹੈ ਜੀ।
0: ਜੀ ਅੱਛਾ ਜੀ, ਸਾਰੇ ਵਕਤ ਵਰਖਾ ਹੀ ਲੱਗੀ ਹੋਇਆ ਅੱਜ ਨਾ ਜੀ?
1: ਹਾਂ ਜੀ, ਬੜੀ ਖੁਸ਼ੀ ਹੈ, ਮੇਰੀ ਦਿਨ ਹੈ ਅੱਜ, ਬੜਾ ਸੋਹਣਾ ਦਿਨ ਚੱਲਿਆ, ਵਰਖਾ ਲੱਗੀ ਰਹੀ ਹੈ, ਸਾਰੀ ਰਾਤੀ ਦੀ ਲੱਗੀ ਹੋਈ ਹੈ
0: ਜੀ। ਅੱਛਾ, ਖੁਸ਼ੀਆਂ ਦਾ ਦਿਨ ਹੈ ਨਾ ਜੀ?
1: ਅੱਜ ਖੁਸ਼ੀ ਦਾ ਦਿਨ ਹੁੰਦਾ, ਕਿਆ ਵਰਖਾ ਲੱਗੀ ਹੈ, ਲੋਕ ਘਰਾਂ 'ਚ ਬੈਠੇ ਹੋ। ਹਾਂ ਜੀ
0: ਆਪਣੇ ਜਿਹੜਾ ਕੰਮ ਮਨ ਪਹਿਲਾਂ ਤਿੰਨਾਂ ਜੋ ਕਰ ਲਈ ਖਤਮ ਨਾ ਜੀ?
1: ਹਾਂਜੀ,
0: ਪਰ ਕੰਮ ਤਾਂ ਕਦੀ ਖਤਮ ਹੁੰਦੇ ਨੀ ਨਾ ਜੀ।
1: ਦੇਖਾ ਜੀ, ਪਹਿਲਾਂ ਕੰਮ ਦਾ ਕਦਮ ਹੁੰਦੇ ਨੀ, ਪਹਿਲੇ ਪਸ਼ੂ ਬਾਹਲੇ ਹੁੰਦੇ ਸੀ, ਤਾਂ ਜੋ ਬਲਾ ਕਰੀ ਘਾਹ ਭੱਜੀ ਲੈਂਦੇ ਸੀ
0: ਜੀ।
1: ਕਹਿੰਦੇ ਕਈਆਂ ਹੁਣ ਪਸ਼ੂ ਛੱਡੀ ਕਿਉਂ, ਲੋਕਾਂ ਬਿਆਇਆ ਬਿਆ ਘਾਹ ਭੱਜੀ ਲਿਆ, ਹੈ ਹੁਣ ਬੈਠੇ ਹੋਏ ਸਾਰੇ
0: ਜੀ ਜੀ।
1: ਹਾਂਜੀ
0: ਜੀ, ਕਹਿੰਦੇ ਇਸੀ ਕਰਨੇ ਇਹ ਕੁਰਲ ਵੀ ਬੈਠਿਆ ਨਾ ਜੀ?
1: ਜੀ ਮਹਾਰਾਜ
0: ਜੀ, ਤਾਂ ਇਸਦੀ ਕਿਆ ਕਹਾਣੀ ਹੈ, ਜ਼ਰੂਰ ਥੋੜ੍ਹੀ ਦੇਰ ਸ਼ਰੋਤਾ ਤੱਕ ਤੁਹਾਂ ਪਹੁੰਚਾਈ ਦੇਣ ਤਾਂ ਬੜਾ ਅੱਛਾ ਲੱਗਣਾ ਜੀ।
1: ਕਿਆ ਜੀ? ਜੀ
0: ਜਿਹੜਾ ਕੁਰਲ ਬੈਠਿਆ ਨਾ ਜੀ, ਕੁਰਲ ਕੁਰਲੀ ਬਹਿੰਦਾ
1: ਜੀ ਬੈਠੇ ਮਹਾਰਾਜ ਜੀ
0: ਜੀ, ਇਸਦੀ ਕਹਾਣੀ ਥੋੜ੍ਹੀ ਦੇਰ ਹਾਂ ਸ਼ਰੋਤਾ ਤੱਕ ਪਹੁੰਚਾਉਣਾ ਚਾਹੁੰਦੇ ਕਿ ਕਿਆ ਕਹਾਣੀ ਹੈ?
1: ਕਹਾਣੀਆਂ ਜਨਾਬ ਅਲੀ ਜ਼ਮੀਨ ਜੋ ਪਤਾ ਨਹੀਂ ਹੈ, ਕੁਰਲ ਬੈਠਿਆ ਪਰ
0: ਖਤਮ ਹੋ ਜਾਂਦੀ ਨਾ ਜੀ?
1: ਹਾਂਜੀ ਮਹਾਰਾਜ ਜੀ, ਖਤਮ ਹੋ ਜਾਂਦੀ ਜੀ
0: ਜੀ, ਕਿਉਂਕਿ ਬਜ਼ੁਰਗ ਚਾਹੀਦੇ ਘਰੇ ਚੰਨ ਤਾਂ ਦੱਸਦੇ ਰਹਿੰਦੇ, ਤਾਂ ਥੋੜਾ ਜਿਹਾ ਪਤਾ ਲੱਗਦਾ ਰਹਿੰਦਾ ਕਿ ਆਹਦੀ ਜਿਹੜਾ ਨੈਚੁਰਲ ਚੀਜ਼ਾਂ ਨੇ ਜਾਂ ਇਹ ਆਹਦੀ ਸੰਸਕ੍ਰਿਤੀ ਕਨੇ ਜੁੜੀਆਂ ਚੀਜ਼ਾਂ ਨਾ ਜੀ?
1: ਹਾਂਜੀ
0: ਜੀ ਜੀ,
1: ਇਹ ਕਹਿੰਦੇ ਸਿਆਣੇ ਦੇ ਵਕਤ ਦੇ ਆਹ ਅੱਗੇ ਸਿੱਖਦੇ ਆਏ ਕਨੇ ਅੱਗੇ ਹੀ ਬੋਲਣਾ ਹੈ
0: ਜੀ। ਅੱਛੀ ਗੱਲ ਹੈ ਨਾ ਜੀ, ਅਗਰ ਤੁਸੀਂ ਸਿਖਾਂਗੇ ਤਾਂ ਹੀ ਆਹ ਸਿੱਖਣਾ ਨਾ ਜੀ?
1: ਜੀ ਮਹਾਰਾਜ
0: ਜੀ, ਕਿਉਂਕਿ ਹਰ ਬਜ਼ੁਰਗ ਕੋਈ ਨਾ ਕੋਈ ਸਿੱਖ ਜ਼ਰੂਰ ਦੇਖ ਰਹੀ ਜਾਂਦਾ ਨਾ ਜੀ?
1: ਹਾਂਜੀ
0: ਜੀ, ਆਹਾਂ ਜੋ ਆਹਾਂ ਦੇ ਮਾਤਾ ਪਿਤਾ ਵੀ ਇਹ ਬੋਲਦੇ ਕਿ ਬੜਿਆਂ ਦਾ ਆਸ਼ੀਰਵਾਦ ਲੈਣਾ ਬੜਾ ਜ਼ਿਆਦਾ ਜ਼ਰੂਰੀ ਹੈ ਨਾ ਜੀ?
1: ਹਾਂਜੀ
0: ਜੀ, ਕਿਉਂਕਿ ਤਿੰਨਾਂ ਦਾ ਆਸ਼ੀਰਵਾਦ ਆਹਾਂ ਜੋ ਮਿਲ ਜਾਂਦਾ ਤਾਂ ਆਹਾਂ ਦੇ ਸਾਰੇ ਕੰਮ ਸਫਲ ਹੋ ਜਾਂਦੇ ਨੇ ਫਿਰ।
1: ਹਾਂਜੀ ਹਾਂਜੀ, ਸਫਲ ਹੋ ਜਾਂਦੇ ਮਹਾਰਾਜ ਜੀ, ਕਹਿਣਾ ਪੱਕਾ ਪਤਾ ਲੱਗਦਾ ਰਹਿੰਦਾ ਜੀ
0: ਜੀ ਜੀ ਜੀ, ਕਹਿੰਦੇ ਅੱਗੇ ਬੜਨੇ ਦੀ ਵੀ ਪ੍ਰੇਰਣਾ ਜਿਹੜਾ ਇਸ ਆਹਾਂ ਜੋ ਜ਼ਰੂਰ ਮਿਲਦੀ ਨਾ ਜੀ?
1: ਹਾਂਜੀ
0: ਜੀ, ਕਿਉਂਕਿ ਇਨਸਾਨ ਤਾਂ ਗਲਤੀਆਂ ਦਾ ਪੁਤਲਾ ਹੈ ਨਾ ਜੀ?
1: ਹਾਂਜੀ,
0: ਅਗਰ ਆਹਾਂ ਗਲਤੀਆਂ ਕਰਦੇ ਨਾ ਤਾਂ ਹੀ ਆਹਾਂ ਅੱਗੇ ਵੜਦੇ ਨਾ ਜੀ?
1: ਹਾਂਜੀ ਹਾਂਜੀ,
0: ਕਹਿੰਦੇ ਅਗਰ ਆਹਾਂ ਗਲਤੀਆਂ ਨਹੀਂ ਕਰਗੇ ਤਾਂ ਹੀ ਕਿਆ ਪਤਾ ਲੱਗਣਾ ਕਿ ਆਹਾਂ ਕਿੱਥੋਂ ਦੀ ਇਹ ਗਲਤੀ ਕਰਾ ਦੇਣ ਨਾ ਜੀ?
1: ਹਾਂਜੀ ਬਿਲਕੁਲ, ਜੇ ਅਗਰ ਗਲਤੀ ਕਰਕੇ ਕੋਈ ਸਿਆਣਾ ਹੁੰਦਾ ਤਿੰਨ ਸਮਝਾਈ ਜਾਣਾ, ਇਹ ਗਲਤੀ ਨਹੀਂ ਆ ਕਰਨੀ, ਇਹ ਨਹੀਂ ਕਰਨੀ ਹੈ
0: ਜੀ ਜੀ।
1: ਹਾਂਜੀ
0: ਜੀ, ਤਾਂ ਹਰਦੇਵ ਜੀ ਕਹਿੰਦੇ ਗੱਲ ਆਹਾਂ ਕਰਾ ਦੇਣ ਸੰਗੀਤ ਉੱਪਰ, ਤਾਂ ਤੁਸੀਂ ਕਿਆ ਲੱਗਦਾ ਸੰਗੀਤ ਦੇ ਕਿਆ ਕਿਆ ਫਾਇਦੇ ਨੇ?
1: ਬੜੇ ਫਾਇਦੇ ਮਹਾਰਾਜ ਜੀ ਸੰਗੀਤ ਦੇ, ਕਿਉਂਕਿ ਹਰੇਕ ਜਗ੍ਹਾ ਆਹ ਜਾਂਦੇ ਤਾਂ ਸੁਣਦੇ ਸੰਗੀਤ, ਬਣਾ ਫਲਾਣੀ ਜਗ੍ਹਾ ਫਲਾਣਾ ਗੀਤ ਲੱਗਿਆ, ਫਲਾਣੀ ਜਗ੍ਹਾ ਫਲਾਣਾ ਗੀਤ ਲੱਗਿਆ, ਹਾਂ
0: ਜੀ ਜੀ,
1: ਕੋਈ ਖੁਸ਼ੀ ਦਾ ਗੀਤ ਲੱਗਿਆ ਆਪਣੇ ਦਿਲ ਚ ਯਾਦ ਕਰਦਾ ਕਿ ਫਲਾਣੀ ਜਗ੍ਹਾ ਫਲਾਣਾ ਗੀਤ ਸੁਣਿਆ, ਹਾਂ कने कने बड़ा अच्छा गीत लग्या ते अपने बच्चे जो सिखांदे गीत क्या ए इन्या गीत लग्या कने इन्या इन्या करना है। हां
0: जी जी
1: हां जी
0: जी मतलब हर किसी दी अपनी अपनी पसंद है ना जी।
1: अपनी अपनी पसंद है जी
0: जी क्योंकि गीत संगीत भी यहाँ जो बड़ा कुछ सिखाई करी चली आंदे ना जी।
1: हां जी बड़ा कुछ जी महाराज क्या नहीं बला
0: जी जी ता आज तो हाँ कुंदिया गीत सुनना पसंद करके
1: आज जनाब गीत सुनना मैं कर ले गुरा नाल प्यार ना कर अड़िया
0: जी कर ले गुरा नाल प्यार ना कर अड़िया
1: जी महाराज
0: जी जी जरूर ए फरमाइश तो तक पहुंचा दें जी जुड़ने वास्ते बड़ा बड़ा धन्यवाद जी तो हुंदा
1: धन्यवाद महाराज जी
0: जी। तो श्रोताओं तो हाँ सारे इस वक्त कार्यक्रम सुना देना अपनी रेडियो तो शशि करने इसी करने तो हाँ सारे भी इस कार्यक्रम दे सफर जहाँ करने जुड़ी सकते करने हाँ दे जेड़ा श्रोता ने सियाहन जो जरूर टेक्स्ट मैसेज भी करा देना व्हाट्सएप मैसेज भी करा देना तो जरूर तो हाँ जो थोड़ा दिया इंतजार करना पौना क्योंकि इंतजार दी जेड़ा घड़ी है ना से तुम्हारे वास्ते भी लंबी है कने मेरे वास्ते भी लंबी है क्योंकि हाँ भी जरूर जेड़ा तुहन दिया फरमाइशा न से तुहां तक पहुँचानी है न तो बारी बारी तुहन दिया जेड़ा फरमाइशा न से हाँ तुहां तक पहुँचा दे न कने चल दे न सुन दे न इसा फरमाइशा जो ये फरमाइश हाँ पहुँचा दे न अंजना जी तक तुहां सारी भी इंजॉय करा कने ने सुन दे रहे अपना रेडियो गुंजन धर्मशाला गूंज अपने पंदी।